0: ਤੁੰਗ ਤੇ ਆਪਾ ਹੋਕੁਰੇ ਮੈਂ ਗੁਰੂ ਨੂੰ ਲਿੰਕਰ ਪੀ ਮੈਂ ਡੈਗ ਮੋਲ ਇਹਨੇ ਤੇ ਕੰਗਦੋਂ ਗੁਰੂ ਨੂੰ ਤੁੰਗ ਮੋਦ ਦੇ ਕਾਹ ਪਾ ਹੋਕੁਰ ਨੇ ਵਰ ਨੂੰ ਤੁੰ ਦਾਰ ਪੋ ਫੂ ਤੇ ਕੇ ਜਾ ਕੋ ਕਦੋਂ ਚੇ ਪੀ ਕੁ ਮੈਂ ਕਿਤੇ ਨਾ ਤੇ ਕਿ ਚੱਕ ਤੋ ਕੋ ਗੇ ਦੋ ਚੱਕ ਰਾਮ ਰੂਰ ਕੋ ਐ ਰੇ ਐਸ ਪਾਂ ਤੁੰ ਐਸ ਤੂ ਐਸ ਫਿਰੋ ਨੇ ਵਾ ਕੇ ਚਾਰ ਮੈਂ ਨੂੰ ਕਿਤ ਲਾ ਕੇ ਚਾਉ ਤੋ ਨੇ ਨੀ ਦਾ ਪਾ ਲੇ ਨੀ ਦਾ ਵਾ ਕੇ ਖੇਲ ਕੋ ਰੇ ਤਾਂ ਨੂੰ ਕੋ ਰੇ ਚੱਕ ਕੇ ਕੋ ਰੇ ਚਾਂ ਦਾ ਕੇ ਕਾਇ ਕੋ ਪਾਰ ਅਰੇ ਕੌਨ ਸਾ ਮਾਰੇ ਕਰ ਮੈਂ
1: Fama taka nyume kashi ki juru ipatero sub county lokom choron ga chike lokom kore ameno mano inon mirgi pok igulu district okay hello speak fm
2: hello
1: afoy ini chori ni
2: na chi mo be na gira ni igulu kum rada ka pol ba area mo nyanu ti ti ki mo taka mo mara ra mo pe tramp
1: Okay. A boy my tech team and we're T. Locum wait papier pier maraj. Sent on Yang. Am Spangio, Dul Marker, Dul Make Line or Kaguri. Mergo team get more comergo, hello?
3: Yes, hello.
1: Foy Mer, Simon.
3: A boy. Yeah, and a foyo. Concern that tea come Jo Mario Kimugati, Jo Magetio Mugati, Pier Pier. Jonan padang yo kono chian mo ya te wang ya boru chalo ting ri ho ban o ting jone gi ri o ken mo mo maraji la wo go go da no mo e gena tung ke yo ken yo ma pete ma be to twal an ka go go ibe pe gi chungba so gi ri o gi charo cha me te kon or alis jone ne kon go ya wang gi kon
1: okay Jema tiyo mugati. Wengi mugati pene chaka nge ngu roku ne nge mbepeke. Kanyo ma wangu. Wasaid mera pene ala ngeji. Ngwenye me chero dia. Birr, birr, birr. Labo paru kete ngwati pene ala ngeji. But anyway. Loka safety pangara chere ya kemba tiyo kere yu. Tipot en. Cha mugene. Because. Ngeni pepeke. Gini is not man meeting mugati. Gini. Kape dog gi mori tuwa. 11 machari kete ala. Pene tiyo. Mabene no mugati kwa kwe. Mugene ijaje wei tung pepeke wa kwenye ka weng. Payot ba hello speak fm all right ban mope jero abiro abiro abiro angwen achiel angwen abichiel abichiel abich hello hello yes speak fm manga susan ko yam ro nyego mo ate ko kom jo yam keno Hello, speak FM. Yes, man. Manga? Oh, mera. Buru churi ni?
4: Apo, ya ni churi ni?
1: Acho, gana ma ben?
4: Apo, ya.
1: Jal,
4: naga dako zaman. Jal, si, ni, cha, upam, ni, ni, ko, ni, kuri, jimbani, ni, madan, ni, mera, manda, ni, cha, ni. Ni, na, ni, ni, oh, bi, o, ta, wana, ni, no, na, na, na, ni, o, kuri, jang,
1: Ole
4: kurti ni ana peti mabaya. Ni kutok ni nang ni kan ni jam pet. Ko tu ni ni ni dang